ਸੰਮੇਲਨ 'ਚ ਇਥੋਪੀਆ ਦੀ ਹਿੱਸੇਦਾਰੀ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਦੀ ਮੌਜੂਦਗੀ ਨੇ ਗਲੋਬਲ ਸਾਊਥ ਦੀ ਸਮੂਹਕ ਆਵਾਜ਼ ਨੂੰ ਹੋਰ ਮਜ਼ਬੂਤ ਕੀਤਾ ਏ। ਪ੍ਰਧਾਨ ਮੰਤਰੀ ਨੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਵੀ ਦੁਵੱਲੀ ਗੱਲਬਾਤ ਕੀਤੀ। ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਨੇ ਵਪਾਰ ਤੇ ਨਿਵੇਸ਼, ਰੱਖਿਆ ਤੇ ਸੁਰੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਸਮੇਤ ਵੱਖ ਵੱਖ ਖੇਤਰਾਂ 'ਚ ਦੁਵੱਲੇ ਸਹਿਯੋਗ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਫਰਵਰੀ ਮਹੀਨੇ 'ਚ ਪ੍ਰਧਾਨ ਮੰਤਰੀ ਮੋਦੀ ਦੀ ਮਲੇਸ਼ੀਆ ਯਾਤਰਾ ਦੌਰਾਨ ਹੋਈ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਆਸੀਆਨ ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨ 'ਚ ਮਲੇਸ਼ੀਆ ਦੇ ਨਿਰੰਤਰ ਸਮਰਥਨ ਦੀ ਸ਼ਲਾਘਾ ਕੀਤੀ। ਦੋਵਾਂ ਨੇਤਾਵਾਂ ਨੇ ਆਪਸੀ ਹਿੱਤ ਦੇ ਮੁੱਖ ਖੇਤਰੀ ਤੇ ਆਲਮੀ ਮੁੱਦਿਆਂ ਉਤੇ ਵਿਚਾਰ ਵਟਾਂਦਰਾ ਕੀਤਾ ਅਤੇ ਭਾਰਤ ਮਲੇਸ਼ੀਆ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਅੱਗੇ ਵਧਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ। ਪ੍ਰਧਾਨ ਮੰਤਰੀ ਨੇ ਆਬੂ ਧਾਬੀ ਦੇ ਵਲੀ ਅਹਿਦ ਸ਼ਹਿਜ਼ਾਦੇ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਾਹਿਆਨ ਅਤੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਲੇ ਮਿਨ ਹੁੰਗ ਨਾਲ ਵੀ ਦੁਵੱਲੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸ਼ਾਮ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੀ ਦੁਵੱਲੀ ਗੱਲਬਾਤ ਕਰਨਗੇ। 18ਵਾਂ ਬ੍ਰਿਕਸ ਸਿਖਰ ਸੰਮੇਲਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਚ ਸ਼ੁਰੂ ਹੋ ਰਿਹਾ ਏ। ਦੋ ਦਿਨਾਂ ਦੇ ਇਸ ਵਿਸ਼ਵ ਪੱਧਰੀ ਸੰਮੇਲਨ 'ਚ ਵਿਕਾਸਸ਼ੀਲ ਅਤੇ

0: parler de quel con la quoi du con la mi mon fla du temps là là casa ten tar kar kata la casa ju
1: tene ngira den baram tene tamata re puri za so son le tene te so son tene den baram tene ngira za tar on le
0: tene
1: na sku jep sir ngutu le tene dak sanga ta sto ne nam sanga ta le tene ole tene na hala ju so sla tene ngata nga mo pito kun ngata tang mo ngata le sen ok pa ta dang dire ngata yul khachi na ta den baram sto to kun ngata la ang nen sar tene ok sa son me tok chini ho le ya ji tok chini ndu tene ngata le gon pe na ole tene dang dire ngata sas kun tene ga zug ring ngata la ga nen sar tene ole tene yang yong che chen
0: ငါတာလင်ကီနော်တဲ့ဝစ်ကိုလာချင်းမလားတာကမန်တာကမန်ခတ်မဆုံးတယ်လို့ရလေဒါချာချင်းတော့တာတင်းန်တိုင်းစုကွန်ခတ်မချာငွေရလေတာမြုံလာဘုတ်အတတဆုံမချာနော်လေအတတဆုံမချာတင်းနေအလူနေနော်ရလေတင်းမတာနောင်ခိုဒါငင်လာခမလို့ချီချတ်တင်းရလေငါအဲ့ဒါမျိုးချာရုပ်ပဲလေကတ်ပေါ်ချာရုပ်လောက်စပခဲ့တူပဲလေဒါစတောင်းမဆုံးတယ်ရလေတင်းနေရန်တဲ့သတ်ချွန်းချွန်းတာငါတာယောဆမယောငူစုစုတပ်တယ်မ ลักษณะตัดพัลกับนั้นตั้งมันชิกชารุกี้เลยก็สิทีนี้ตอนนั้นนั่นนิ่งวัดนั้นนั่นเราตัดสินยังเลยมันเต็มชุนมาชามุกว่ายิ่งน้องสุดจุดเดียวแต่กับนั้นตอนนี้เกล้าชัดเจนจิตวิญญาณเลยชุนมาชารุกเลยดิฉันชุนมาชารุกเกล้าชิกนิสิตุกไปเกล้าชิกทัลตาจิกนิสิตุกปังส่งเลยมารู้จิมปังรักนี่มาดอกเชื่อมไม่เกล้ารักเลยจิมปังยังงั้นจะบอกสุนันนิ่งตัดสินยังเลยวัดนั้นนั่นเราตัดสินโอ้โหที่ชารุกตายยิ่งน้องสุดจุดตับนั้น ตอนนี้ก็ยาลังชารุกยาลังตั้งมั่วสมบัติชิกชารุกไปชิกปังอาจจะเที่ยงดันนุสกันตกปวดไปเลยตกปวดสมบัติเด็กๆโอ้ยตั้งมั่วพกติดดูไปเลยแต่ว่านั่งยาลังอีกมาเช่นเช่นวัดทันมาลันสุสมบางทีเต้นนั่งเลยโกบีเจ้าตกเสียตกมาตั้งสัตว์เป็นอะไรไม่ยอมเด็กงานจันทร์เขียนตั้งสัตว์เลยแต่ทำยุ่งเจ้าตกสระตุรมันเจ้าตกโอ้ยบอกเป็นอะไรลาบุกเจ้าตกเป็นตั้ง
1: ยอดเนาะตายเนี่ยเราดัลโลเต็นเดนบาร์รังซาสอนมาบัดเกจัตเตอร์ก็ฮอลเลตเนี่ยเราดัลโลสตันตกไปเกล้าจริงก็ตาลูชัวร์ฮอลเลตเต็นนังนังเต็นเนี่ยเรายังยงเชื่อชันเลยโลกเนี่ยนะเต็นเนี่ยเราคัสุกก็ตาซาสอนมาเรื่องก็ตาบาดินเนี่ยเราสัมบ่าฮอลเลตเต็นก็ตาจาริกซอกซาดานุปาฮอลเลตเต็นดัลโลสตันตกบังก็ตาเกล้าลูสเต็นนังโมยูวตับก็สอยาดัลโลยูเกล้ามาลูสเต็นนังโมยูวนักยูจาริกตังก็สอยังก็ตาคัสุกจริงก็ตาสักเซดฮอลเลตเต
0: इन जगह ने हमारा पर्सनल खुद हम बने ले सावन ये चंडीगढ़ ना ये पंजाब पंजाब ते थमाने चाल ते क्यों जाले ताय दाले नंगो यंग निस्ते निते गोभी कानी क्यों सो मन पे यंग ता यंग ता स्ट्रॉबेरी सो सुन तापचे से इस दो पैन ले ताय मन जाएंगे ताव बने ले मजे आजम उन ताव बने स्ट्रॉबेरी गैल चर गैल वो पा यंग चीशे कौन सो मैं वो ते दालो चिकनी चीशे ते थमा वे छुन जी यंग स्वेले स्ट्रॉबेरी मो जिम्पोंग गैल आयो वरक ले वो तो सामान ले नंगो
1: Skujab siring otuble den diring yerang aje le lumting kha jimpe sunska de digre mena tuste den ngelang ra jing ba de thone chala gazug ringa ta zata dongle te beskola jaltal de momala za sirang aje digre mena skuches ba yang lanjik tugje che julie one
0: julie namale tugje che
2: kasas tanzin namale ten inna tibertinan tangam bo diring jimpe sunska de digre mekana nga tangske gospa juna mika saunle
1: gasle julie
3: Narinta sponsor program chingin unit pin Kisan Wani. Prachukhanunin min Ghulam Abbas na stanzin lamo. Medium way kadu Akashwani karile nwaspo. Fito gato sotruk chindu kasda Akashwani Dilli na Hindi na Angrizian khabarun rilebet.
4: Akashwani samachar ke saath main Devendra Tripathi. भारत की अध्यक्षता में नई दिल्ली के भारत मंडपम में आयोजित 18वें ब्रिक्स शिखर सम्मेलन के पहले ही दिन ब्रिक्स देशों ने सर्वसम्मति से नई दिल्ली घोषणा पत्र को अपना लिया। प्रधानमंत्री नरेंद्र मोदी ने शिखर सम्मेलन के पहले दिन सत्र के अंत में इस घोषणा पत्र को अपनाने का प्रस्ताव रखा था। अपने समापन भाषण में प्रधानमंत्री ने कहा कि आज अपनाया गया नई दिल्ली घोषणा पत्र सदस्य देशों के साझा संकल्प को स्पष्ट दिशा प्रदान करता है।
5: हमारे समक्ष ब्रिक्स न्यू दिल्ली डिक्लेरेशन 2026 का ड्राफ्ट प्रस्तुत है। इसमें हमारी चर्चाओं का सार प्रमुख वैश्विक और क्षेत्रीय विषयों पर हमारे दृष्टिकोण शामिल है। साथ ही ब्रिक्स कोऑपरेशन को और सुदृढ़ करने की प्राथमिकताएं समाहित है। किसी सदस्य की ओर से आपत्ति व्यक्त नहीं की गई है। न्यू दिल्ली डिक्लेरेशन 2026 को सर्वसम्मति से एडॉप्ट किया जाता है।
4: और अधिक जानकारी के लिए चलते हैं भारत मंडपम में मौजूद आकाशवाणी संवाददाता दीपेंद्र के पास। दीपेंद्र, दिल्ली घोषणा पत्र में किन महत्वपूर्ण बिंदुओं को शामिल किया गया है?